0: ठहरिए जरा, ये कमर्शियल तो सुन ले।
1: तू को जा मन को जा।
2: रूह को महका देने वाली एक यादगार शाम, लाइव कव्वाली परफॉर्मेंस बाय उस्ताद रफाकत अली खान एंड हमनवा ऑन स्पेशल इवेंट बकरा मुबारक 2026। इश्को सुरूर की महफिल कव्वाली नाइट 26 मई 2026 शाम 6 बजे से रात गए तक। तशरीफ लाना मत भूलिएगा अपने फ्रेंड्स एंड फैमिली के साथ। एक्सेलसियर नवाब, लोटस रोड, नॉटिंघम, NG5 1EL। फॉर डिटेल्स प्लीज कॉन्टेक्ट 07715299779 और 07552538250। UK's biggest multicultural Eid festival, Bakra Mubarak 2026। बड़ी ईद की बड़ी खुशियों में आपके साथ साथ मराया रेस्टोरेंट। मराया रेस्टोरेंट की जानिब से तमाम अहले नॉटिंघम को बड़ी ईद की बड़ी खुशियां, बहुत बहुत मुबारक। तकबलुल्लाह मिन्ना व मिनकुम।
3: Planning a wedding, reception, or special celebration? Discover Excelsior Nawab, Nottingham's brand new renovated banqueting venue. A beautifully designed indoor marquee concept featuring sparkling traditional chandeliers, stunning LED lighting throughout, and elegant decor.
4: Enjoy venue hire, tables and chairs with table linen, chair covers, centerpieces, stage and walkway decor, a delicious three-course meal, drinks, professional waiter service, and a dedicated supervisor on the day.
3: Fully air-conditioned, with modern kitchen facilities, a spacious foyer reception area, located just 1 mile from Nottingham City Centre at 5-7 Lourdes Road, NG51EL.
4: Excelsior Nawab. Where your special moments become unforgettable.
5: Oye, khushiyan manao, pangde pao, pangde pao, pangde pao.
6: Aaj to bahut khush lag rahe hain. Khair to hai.
5: Meri biwi da visa ho gaya ji.
6: Oho, mubarakbad. Bahut jaldi aa gaya.
5: Sari naseeb di gall hai. Main local visa mahirin di madad layi si ji.
6: Unka naam hi bata de. Hame bhi kabhi zarurat pad sakti hai.
5: AMH solicitors. Hor kaun? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸਵਾਗਾ ਏ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫੀਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨ ਵੀ ਕਰਦੇ ਨੇ।
6: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
5: ਹਾਂਜੀ ਕਿਉਂ ਨਹੀਂ, ਨੋਟਿੰਘਮ ਰੋਡ, ਨਿਊ ਬੇਸ ਫੋਰਟ, ਨੋਟਿੰਘਮ।
6: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਈ। ਨੰਬਰ ਕਿਆ ਹੈ?
5: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫ਼ਤ ਦਾ ਮਸ਼ਵਰਾ ਲਓ ਜੀ।
7: AMH Solicitors, Immigration Lawyers at Sovereign House, 184 Nottingham Road, New Baseford, Nottingham, NG7 7BA. Large free car park available, or call them on 0115-671-3677.
8: This is a public service announcement.
9: Everybody. The station.
10: That plays.
11: Foot tapping music.
12: Hazar 97.1 FM.
13: Yahi hai aapka apna radio station.
14: You are listening 97.1 FM.

0: ठहरिए जरा, ये कमर्शियल तो सुन ले।
1: तू को जा मन को जा।
2: रूह को महका देने वाली एक यादगार शाम, लाइव कव्वाली परफॉर्मेंस बाय उस्ताद रफाकत अली खान एंड हमनवा ऑन स्पेशल इवेंट बकरा मुबारक 2026। इश्को सुरूर की महफिल कव्वाली नाइट 26 मई 2026 शाम 6 बजे से रात के तक। तशरीफ लाना मत भूलिएगा अपने फ्रेंड्स एंड फैमिली के साथ। एक्सेलसियर नवाब, लोटस रोड, नॉटिंघम, NG5 1EL। फॉर डिटेल्स प्लीज कॉन्टेक्ट 07715299779 और 07552538250। UK's biggest multicultural Eid festival, Bakra Mubarak 2026। बड़ी ईद की बड़ी खुशियों में आपके साथ साथ मराया रेस्टोरेंट। मराया रेस्टोरेंट की जानिब से तमाम अहले नॉटिंघम को बड़ी ईद की बड़ी खुशियां, बहुत बहुत मुबारक। तकबलुल्लाह मिन्ना व मिनकुम।
3: Planning a wedding, reception, or special celebration? Discover Excelsior Nawab, Nottingham's brand new renovated banqueting venue. A beautifully designed indoor marquee concept featuring sparkling traditional chandeliers, stunning LED lighting throughout, and elegant decor.
4: Enjoy venue hire, tables and chairs with table linen, chair covers, centerpieces, stage and walkway decor, a delicious three-course meal, drinks, professional waiter service, and a dedicated supervisor on the day.
5: Fully air-conditioned, with modern kitchen facilities, a spacious foyer reception area, located just 1 mile from Nottingham City Centre, at 5-7 Lourdes Road, NG51EL.
4: Excelsior Nawab. Where your special moments become unforgettable.
6: Oye, khushiyan manao, pangde pao, pangde pao, pangde pao.
7: Aaj to bahut khush lag rahe hain. Khair to hai.
6: Meri biwi da visa ho gaya ji.
7: Oho, mubarakbad. Bahut jaldi aa gaya.
6: Sari naseeb di gall hai. Main local visa mahirin di madad layi si ji.
7: Unka naam hi bata de. Hame bhi kabhi zarurat pad sakti hai.
6: AMH solicitors. Hor kaun? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫੀਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
7: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
6: ਹਾਂਜੀ, ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸ ਫੋਰਟ, ਨੋਟਿੰਗਮ।
7: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
6: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫ਼ਤ ਦਾ ਮਸ਼ਵਰਾ ਲਓ ਜੀ।
8: AMH Solicitors, Immigration Lawyers at Sovereign House, 184 Nottingham Road, New Baysford, Nottingham, NG7 7BA. Large free car park available, or call them on 0115 671 3677.

0: ready to move.
1: It's all about the beats.
2: Wow, FM.
3: Only Tune Super Hit Channel.
4: Fizz on 97.1 FM.
5: ਮੁੰਡਾ ਸਾਧੂਆਂ ਦਾ

ਪੁੱਛਦੀ ਉਹ ਲੱਭਦੀ ਬਹਾਨੇ ਫਿਰਦੀ ਕਦੇ ਕਾਫੀ ਕਦੇ ਚਾਹ ਪੁੱਛਦੀ ਮੈਂ ਫਿਰ ਆ ਇਗਨੋਰ ਮਾਰਦਾ ਕਿਉਂਕਿ ਟੁੱਟੇ ਆਏ ਦਿਲ ਯਾਰ ਦਾ ਯਾਰ ਹੀ ਨੇ ਜਿਹੜੇ ਸਾਂਭੀ ਜਾਂਦੇ ਨੇ।

0: ਤੇਰੇ ਬਿਨਾਂ ਔਖਾ ਘਟਾ ਪਲ ਬੱਲੀਏ ਮੇਰੀਆਂ ਤੂੰ ਗਣਾ ਵਿੱਚ ਜਾਵੇ ਰੱਜ ਕਰ ਮੇਰੇ ਮਸਲੇ ਦਾ ਹੱਲ ਬੱਲੀਏ ਨੀ ਚਾਹੇ
1: ਤੇਰੇ ਲੰਘ ਜਾਵੇ ਕੋਲੋਂ ਲਾਡੋ ਰਾਣੀਏ ਨੀ ਆਸ਼ਕਾਂ ਦਾ ਹਾਲ ਕੀ ਆ ਪੁੱਛ ਮਰ ਜਾਣੀਏ ਨੀ ਹੱਲ ਕਰ ਦੇਵਾਂਗੇ ਜੇ ਮੰਗ ਕਰੇਗੀ ਤੇਰਾ ਹੀ ਘਾਟਾ ਜੇ ਤੂੰ ਸੰਗ ਕਰੇਗੀ।

0: 8736-3063 या 07-421-077-999 पर फ्री कंसल्टेशन एंड कोट।
1: मुगल बिल्डर्स, जगह बदले, भरोसा तामीर करें।
2: द रेडियो दैट कीप्स यू मूविंग।
3: ਤੁਸੀਂ ਸੁਣਦੇ ਪਏ ਹੋ ਆਪਣੇ ਦਿਲਾਂ ਦੀ ਆਵਾਜ਼,
4: 97.1
5: ਜ਼ਬਰਦਸਤ ਹਿਟਸ,
6: ਮਿਊਜ਼ਿਕ ਨੈਵਰ ਸਾਊਂਡਡ ਬੈਟਰ।
7: ਫਜ਼ਾਨ 97.1 FM,
6: ਆਈ ਲਵ ਇਟ।

0: Get ready to move.
1: It's all about the beat.
2: Wow FM.
3: Only Tune Super Hit Channel.
4: Fizz on 97.1 FM.
5: ਮੁੰਡਾ ਸਾਧੂਆਂ ਦਾ

0: ठहरिए जरा, ये कमर्शियल तो सुन ले।
1: तू को जा मन को जा।
2: रूह को महका देने वाली एक यादगार शाम, लाइव कव्वाली परफॉर्मेंस बाय उस्ताद रफाकत अली खान एंड हमनवा ऑन स्पेशल इवेंट बकरा मुबारक 2026। इश्को सुरूर की महफिल कव्वाली नाइट 26 मई 2026 शाम 6 बजे से रात गए तक। तशरीफ लाना मत भूलिएगा अपने फ्रेंड्स एंड फैमिली के साथ। एक्सेलसियर नवाब, लोटस रोड, नॉटिंघम, NG5 1EL। फॉर डिटेल्स प्लीज कॉन्टेक्ट 07715299779 और 07552538250। UK's biggest multicultural Eid festival Bakra Mubarak 2026। बड़ी ईद की बड़ी खुशियों में आपके साथ साथ मराया रेस्टोरेंट। मराया रेस्टोरेंट की जानिब से तमाम अहले नॉटिंघम को बड़ी ईद की बड़ी खुशियां, बहुत बहुत मुबारक। तकबलुल्लाह मिन्ना व मिनकुम।
3: Planning a wedding, reception, or special celebration? Discover Excelsior Nawab, Nottingham's brand new renovated banqueting venue. A beautifully designed indoor marquee concept featuring sparkling traditional chandeliers, stunning LED lighting throughout, and elegant decor.
4: Enjoy venue hire, tables and chairs with table linen, chair covers, centerpieces, stage and walkway decor, a delicious three-course meal, drinks, professional waiter service, and a dedicated supervisor on the day.
5: Fully air-conditioned, with modern kitchen facilities, a spacious foyer reception area, located just 1 mile from Nottingham City Centre, at 5-7 Lourdes Road, NG51EL.
4: Excelsior Nawab. Where your special moments become unforgettable.
6: Oye, khushiyan manao, pangde pao, pangde pao, pangde pao.
7: Aaj to bahut khush lag rahe hain. Khair to hai.
6: Meri biwi da visa ho gaya ji.
7: Oho, mubarakbad. Bahut jaldi aa gaya.
6: Sari naseeb di gall hai. Main local visa mahirin di madad layi si ji.
7: Unka naam hi bata de, hame bhi kabhi zarurat pad sakti hai.
6: AMH solicitors. Hor kaun? ਉਹ ਵਧੀਆ ਨੇ, ਦੋਸਤਾਨਾ ਮਾਹੌਲ, ਤੇਜ਼ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸਵਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫੀਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
7: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
6: ਹਾਂਜੀ, ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
7: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
6: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 01156713677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
8: AMH Solicitors, Immigration Lawyers at Sovereign House, 184 Nottingham Road, New Baysford, Nottingham, NG7 7BA. Large free car park available, or call them on 0115 671 3677.
9: This is a public service announcement.
10: The station.
11: That plays
10: foot tapping music.